ཁྱི ཕྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ཁྱིན ਸਾਚਾ ਬਜਨ ਤਾਂ ਦੁਲਪੀ ਮਨਹਾਂ ਦੇ ਮਗ ਦੇ ਤੰਗੀ ਰਮ ਜਨ ਡਗ ਥੋਨੇ ਕਰਵੀ ਸ਼ਾਬ ਸ਼ਾਇਮ ਡਬ ਕੋ ਯੋਕ ਤੋਬ ਤੰਗ ਲਗ ਚਰ ਗਤੀ ਸੋ ਤਾ ਦਾਈ ਦੇ ਤੰਗ ਤੋਬ ਤੰਗ ਲਗ ਚੰਦ ਜੀਗੋਨੀ ਕਬ ਦੇ ਚ ਚੋਂ ਗੇਂਜ ਲ ਸ਼ੰਗ ਵਨ ਨਿਯਮ ਤਾ ਜੀਗੀ ਸਮ ਸ਼ੀਨਾ ਤੋਬ ਤੰਗ ਲਗ ਚਰ ਗਤੀ ਸੋ ਤਾ ਦਾਈ ਦੇ ਤੰਗ ਤੋਬ ਤੰਗ ਲਗ ਚਰ ਤਰ ਜੀਪੋ ਜੀ ਕੋਨੀ ਕਬ ਦੇ ਚ ਚੋਂ ਗੇਂਜ ਲ ਸ਼ੰਗ ਵਨ ਨਿਪਰ ਤਾ ਜੀਗੀ ਚ ਮੇਸਰ ਵਨ ਚੰਗ ਚ ਚੋਂ ਗੇਂਜ ਲ ਸ਼ੰਗ ਵਨ ਨੰ ਕੋ ਪੀ ਰਿਮੰਗ ਰਾ ਚ ਚੋਂ ਗੇਂ ਸੋਂ ਉਂ ਚੰਗ ਤਨਿਨ ਡਾਪਰ ਸ਼ਾਬ ਸ਼ੀਨ ਲ ਖੰਗ ਲਾਸ ਕੋ ਗ ਗਗ ਚਾ ਗ ਚਾ ਟਨ ਨਾ ਜਰ ਦੋ ਸ਼ੰਗ ਵਾ ਇਨ ਨਾ ਜਿਲੰਗਰ ਜਨਮਤਰ ਸ਼ੰਵਾ ਸਰਪਾ ਜੀ ਗੁਪਾ ਤੰਗ ਸ਼ੰਵਾ ਜੀ ਵੀ ਜਨਮਤ ਸ਼ੰਵਾ ਸਰਪਾ ਰੇਸ਼ਾ ਸ਼ੇਲ ਕਬ ਤੰਗ ਚਿਕ ਚੁੰ ਇੰਦੇ ਟਾਥੋ ਤੰਗ ਸਾਇ ਲੰਗੀ ਚ ਚੁੰਗ ਚਮ ਗ ਜੀ ਠੇਮਰ ਲੈਂ ਚੋਪੀ ਸ਼ਾਬ ਸ਼ੇ ਲੋਂ ਚੁਲ ਸੀ ਚੋਸਰ ਕਲਤੇ ਥੋਪ ਤੰਗ ਲਗ ਚਰ ਗ ਤਿਸਲ ਦਾ ਯੰ ਕੁੰਸਲ ਕ ਚਾਟਨ ਦੇ ਜਰ ਦੋ ਸ਼ੰਗ ਮੇਨਾ ਅਚਾ ਚੁੰਗ ਗੇਂ ਚੁਲ ਸ਼ੰਵਾ ਜਿਲਨ ਸ਼ੇਲ ਮਰ ਗੁਇਸਰ ਵੰਚੰ ਦਨੀ ਆਰੰਗ ਚੀ ਸੇਮਾਨ ਜਨ ਜੀ ਚ ਰਮਾ ਦੇ ਜੀ ਟੋ ਤਾਵਜ਼ ਯੋਨੂ ਯੋਨਾ ਤੋਰਨ ਸ਼ੇ ਗੁਪਾ ਸ਼ੇ ਯੋਨੂ ਲਗ ਚਰ